0: ਆਗੇ ਦੇ
1: ਬਿਲਕੁਲ ਯਕੀਨਨ ਖੁਸ਼ਹਾਲ ਉਸੇ ਆਬਾਦ ਉਸੇ ਕਦਰਦਾਨ ਉਸੇ ਮਾਸ਼ਾਅੱਲਾ ਬਿਲਕੁਲ ਬਰਾਹ ਰਾਸਤ ਪ੍ਰੋਗਰਾਮ ਯੋ ਇਸਲਾਮੀ ਪ੍ਰੋਗਰਾਮ ਯੋ ਫੈਮਿਲੀ ਪ੍ਰੋਗਰਾਮ ਯੋ ਜ਼ਰਦਾ ਖੁਨ ਕੇ ਪ੍ਰੋਗਰਾਮ ਸਾਸੋ ਜ਼ਰੂਰ ਸਾਸੋ ਦਖਪਲ ਬਜਾਨ ਦਾ ਡਾਕਟਰ ਇਸਰਾਰ ਜਾਨ ਪ੍ਰੋਗਰਾਮ ਦਾ ਹਫਤੀ ਉਰਸ ਦਾ ਦਰਾਇਮਾ ਨੇਠਰਾ ਦਾ ਅਕਤੂਬਰ ਦਾ ਮਿਆਸ਼ਤੀ ਅਹੁਦਾ ਗਸ਼ਾ ਨਿਠਾਏ ਮੁਕਸ ਰੱਖੀ ਗਈ 9:09 ਬਿਲਕੁਲ ਬਰਾਹ ਰਾਸਤ ਪ੍ਰੋਗਰਾਮ ਜੀ